0: ਕੀ ਹੈ ਸਰ ਜੀ ਮੈਂ ਹੁਣੇ ਪਾਰਟੀ ਕਰਨੀ ਸੀ ਹੁਣ ਤਾਂ ਸਾਰੀ ਪਾਰਟੀ ਸਾਰੀ ਆਫਟਰ ਪਾਰਟੀ ਬੰਦ ਹੋ ਗਈ
1: ਓ ਯਾਰ ਮੈਂ ਤੈਨੂੰ ਆਫਟਰ ਪਾਰਟੀ ਤੇ ਆਫਟਰ ਪਾਰਟੀ ਲੈ ਜਾ
0: ਇਸ ਟਾਈਮ
1: ਹਾਂਜੀ
0: ਉਹ ਕਿਥੇ
1: ਤੁਸੀਂ ਚੱਲੋ ਮੈਂ ਦਿਖਾਉਂਦਾ ਤੁਹਾਨੂੰ

0: ਐਨੀ ਚਿੱਟੀ ਕਿਸ ਤਰ੍ਹਾਂ ਹੋ ਸਕਦੀ ਹੈ ਮਦਰਾਸਨ
1: ਤਮਿਲੀਅਨ
0: ਉਹ ਇੱਕੋ ਗੱਲ ਹੈ ਕਵਿਤਾ ਤੇਰੀ ਨੂੰ ਹੈ
2: ਮੈਂ ਕਹਿੰਦੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਉਹ ਤੇਰੀ ਸੋਹਣੀ ਹੈ
3: ਰਾਜੀ ਐਨੂੰ ਮਿਲ ਸਾਡੇ ਕ੍ਰਿਸਟੀ ਲਵਰ ਅਨਿਆਏ
2: ਅਨਿਆਏ ਭਲਾ ਵੀ ਕੋਈ ਨਾ ਹੋ